ਵੀ ਨਿੱਕੀ ਹੋ ਸ਼ੁਰੂ ਕਰ ਸ਼ੁਰੂ ਕਰ ਮੋ ਗਾਣੀ ਬਾ ਤੂੰ ਮੂੰਹ ਤੂੰ ਬਕਰ ਗਾਣੀ ਹੈ ਕਵਾਂ ਹਾਂ ਵੀ ਉਹ ਰਿਸ਼ੀ ਉਹ ਬੁਰਾ ਮ ਗਈਏ ਦਾ ਰਾਹ ਲੋ ਕੋ ਬੰਗ ਕੇ ਮੋ ਸ਼ਾਮੇ ਬਾ ਤੂੰ ਮੂੰਹ ਦੀ ਬਾ ਬਾ ਤੂੰ ਮੂੰਹ ਦੀ ਬਾ ਉਹ ਕੇ ਲੋਕ ਆ ਮੈਨੂੰ ਇਹ ਜੂ ਪਾਇਆ ਮਨ ਬੀਬੀ ਯਾ ਹੁਣ ਜਬ ਨੂੰ ਟਕੀ ਮੋ ਅਰ ਵਾਹ ਬ ਮਾਂ ਹੋ ਕੇ ਮੋ ਸ਼ਾਮੇ ਬੁੜੇ ਕੋ ਨਾ ਬਰਾਂ ਬਰਾਂ ਬੀ ਹੋ ਮਕੋ ਬੁੜੇ ਕੋ ਨੇ ਬਰਾਂ ਬਰਾਂ ਮੀ ਤਰੋ ਬੰਗ ਤਰੋ ਆ ਯਾਰੇ ਦੰਨ ਕਾ ਕਪ ਤਰੋ ਸ਼ੋਨੀ ਹੋ ਕੀ ਆ ਕੋਈ ਹੋ ਗੇ ਬਿਰ ਬਿਰ ਕੋ ਮਕੋ ਤੂ ਹਿੰ ਗਬਾ ਉਹਨੋਂ ਗਬਾ ਕੋ ਨੂੰ ਸ਼ੋਨੀ ਬੀ ਹੋ ਉਹ ਨੂੰ ਗਬਾ ਉਹ ਰੋਂ ਬਾ ਆ ਗਾ ਮਾ ਸ਼ੇ ਹੋ ਬੰਗ ਬੀ ਦੇ ਰੋਂ ਕੁਰਨ ਗੋ ਵੀ ਹੋ ye bula ma ganu ame bangani da dadde ma ye ban ni joba na yara ya bu yo ru ran konten pere u ga shiri mor mba anyora shiri mor mba banodi ye u banodi u pa ye obi mba u ko bu yo ru di u kosia ye o dro un dan ru so bo shiri shiri yo so wo ru wen batrum up on na be wi dungru ho dawe u ba dung kwaro an bi o ma ko je ba tro shiri mon dung ko hashan ni dimu do ma den dia na ka gya me shuno tamu a he shwa tin o gbe tin o kire bi o wuri ba nwa nyen ne ko ba shiri mo shwa ta yer ko tombe we ba nyaka ho do bara de bu no ma kwa fa ba mi banda you know that no one me kuru no one bara ne kuru won kuro bi won no one ko sia we ko no go obidi ko bi.